ਜੀ ਮੈਂ ਜੀ ਸੁਣਿਓ ਕਿਦਾਂ ਦੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 6:06 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਹੈ ਐਂਡ ਮਿੱਠੇ ਮਿੱਠੇ ਗਾਣੇ ਤੁਹਾਡੇ ਲਈ ਚੱਲ ਰਹੇ ਕਿ ਨਹੀਂ ਚੱਲ ਰਹੇ ਮਜ਼ਾ ਆ ਰਹਾ ਹੈ ਨਹੀਂ ਆ ਰਹਾ ਹੈ ਦੇਖੋ ਨਹੀਂ ਆ ਰਹਾ ਹੈ ਤੋ ਕਿਉਂ ਨਹੀਂ ਆ ਰਹਾ ਹੈ ਆਪ ਮੈਨੂੰ ਬਤਾਈਏ ਕਿਉਂਕਿ ਆਪ ਕੇ ਲਈ ਇੱਕ ਨੰਬਰ ਗਾਣੇ ਜੋ ਹੈ ਵੋ ਚਲਾ ਰਹੀ ਹੂੰ ਲੇਕਿਨ ਇੱਕ ਨੰਬਰ ਮੈਚ ਜੋ ਹੈ ਵੋ ਅਭੀ ਸ਼ੁਰੂ ਹੋਣੇ ਵਾਲਾ ਹੈ ਕਿਉਂਕਿ ਬੈਂਗਲੁਰੂ ਨੇ ਟੌਸ ਜੋ ਹੈ ਵੋ ਵਿਨ ਕੀਆ ਹੈ ਅਭੀ ਮੈਂ ਦੇਖ ਰਹੀ ਹੂੰ ਔਰ ਥੋੜੀ ਦੇਰ ਮੈਂ ਜਬ ਮੈਚ ਸਟਾਰਟ ਹੋ ਜਾਏਗਾ ਉਸਕੇ ਬਾਰੇ ਮੈਂ ਆਪਕੋ ਬਤਾਨੇ ਵਾਲੀ ਹੂੰ ਔਰ ਕੋਲਕਾਤਾ ਕੋ ਸਪੋਰਟ ਕਰ ਰਹੇ ਹੋ ਜਾਂ ਫਿਰ ਬੈਂਗਲੁਰੂ ਕੋ ਸਪੋਰਟ ਕਰ ਰਹੇ ਹੋ ਵੋ ਵੀ ਆਪ ਮੁਝੇ ਬਤਾ ਦੀਜੀਏਗਾ ਠੀਕ ਹੈ ਔਰ ਕਿਆ ਕਰ ਰਹੇ ਹੋ ਕਿਆ ਚੱਲ ਰਿਹਾ ਹੈ ਕੁਛ ਵੀ ਅਗਰ ਬਤਾਨਾ ਚਾਹਤੇ ਅਗਰ ਆਪਕਾ ਬਰਥਡੇ ਹੈ ਜਾਂ ਫਿਰ ਆਪਕੀ ਐਨਿਵਰਸਰੀ ਹੈ ਕੁਛ ਸ਼ੇਅਰ ਕਰਨਾ ਚਾਹਤੇ ਹੋ ਮੈਸੇਜ ਤੋ ਡੈਫੀਨੇਟਲੀ ਕਰ ਸਕਤੇ ਹੋ 3311106